ਆਵਾਜ਼ ਜੇ ਵੱਜ ਰਹੇ ਨੇ, ਇਹਨਾਂ ਦੇ ਇੱਕ ਸਾਥੀ ਹੈ, ਇੱਕ ਸਾਈਡ 'ਤੇ ਖੜ੍ਹਾ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ, ਇੱਕ ਪਾਸੇ ਪੈਸੇ ਨਜ਼ਰ ਆ ਰਹੇ ਨੇ। ਉਹ ਆਪਣੇ ਸਾਥੀ ਨੂੰ ਇਸ਼ਾਰਾ ਤੈਨੂੰ ਪੈਸਿਆਂ ਦਾ ਕਹਿ ਰਿਹਾ।

ਆਪਣੇ ਸਾਥੀ ਨੂੰ ਆਪਣੇ ਸਾਜ ਵਿੱਚ ਕਹਿ ਰਿਹਾ ਪੈਸੇ ਫੜ ਲੈ। ਕੁੜੀ ਵਾਲਿਆਂ ਦਾ ਕਾਰ ਨੇੜੇ ਆਇਆ ਤੇ ਗਾਣਾ ਚੇਂਜ ਹੋ ਗਿਆ।

ਇਹ ਵਾਜ ਵੱਜ ਰਹੇ ਨੇ, ਇਹਨਾਂ ਦਾ ਇੱਕ ਸਾਥੀ ਹੈ, ਇੱਕ ਸਾਈਡ 'ਤੇ ਖੜ੍ਹਾ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ, ਇੱਕ ਪਾਸੇ ਪੈਸੇ ਨਜ਼ਰ ਆ ਰਹੇ ਨੇ। ਉਹ ਆਪਣੇ ਸਾਥੀ ਨੂੰ ਇਸ਼ਾਰਾ ਤੈਨੂੰ ਪੈਸਿਆਂ ਦਾ ਕਹਿ ਰਿਹਾ।

0: ਥੱਕ ਹਾਰ ਕੇ ਵਾਜਿਆਂ ਵਾਲੇ ਆਪਣਾ ਆਪਣਾ ਸਾਜ਼ ਲੈ ਕੇ ਸੌਂ ਗਏ ਨੇ, ਤਿੰਨ ਵਾਜਿਆਂ ਵਾਲੇ ਕਿਸ ਤਰ੍ਹਾਂ ਸੁੱਤੇ ਨੇ ਮੁਲਾਇਜ਼ਾ ਫਰਮਾਓ। ਇਸ ਤੋਂ ਬਾਅਦ ਦੂਸਰੇ ਵਾਜਿਆਂ ਵਾਲਾ ਕਿਸ ਤਰ੍ਹਾਂ ਸੁੱਤਾ, ਔਰ ਤੀਸਰੇ ਵਾਜੇ ਵਾਲੇ ਨੇ ਆਪਣੇ ਆਪ ਨੂੰ ਵਾਜੇ ਚ ਲਵੇਟਿਆ, ਇਹ ਕਿਸ ਤਰੀਕੇ ਨਾਲ ਸੁੱਤਾ।
1: Новости на Фоменко Фейк Радио. Стихия.
2: После трех недель самостоятельно